ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬੋਲੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬੋਲੋ। ਸਤਿਨਾਮ ਸਤਿਨਾਮ ਸਤਿਨਾਮ ਜੀ ਬੋਲੋ, ਸਤਿਨਾਮ ਸਤਿਨਾਮ ਬੋਲੋ, ਸਤਿਨਾਮ ਸਤਿਨਾਮ ਸਤਿਨਾਮ ਜੀ ਬੋਲੋ। ਨਿੱਚੇ ਨਿੱਚੇ ਜਪੀਏ ਤੇਰੇ ਨਾਮ ਜੀ ਬੋਲੋ, ਨਿੱਚੇ ਨਿੱਚੇ ਜਪੀ